ਤੁਸੀਂ ਤੁਰ ਨਹੀਂ ਸਕੋ ਤਾਂ ਕਰੇ ਸਕੋ ਤਾਂ ਮੈਸੇਜ ਮੈਸੇਜ ਤਰੀਕੇ ਕਰ ਬਿਲਕੁਲ ਸਾਗੇ ਹੋਈ ਉਹ ਤੇ ਲਿਖਣ ਆਇਆ ਵਾਂ ਕਿ MTI ਸਪੇਸ ਦਿਓ ਪੈਂਜੇ ਗੋਠ ਸ਼ਹਿਰ ਜੋ ਨਾਲੋ ਲਿਖੋ ਪੈਂਜੇ ਨਾਲੋ ਲਿਖੋ ਐ 888-188 ਦੇ ਮੈਸੇਜ ਤੇਰੇ ਮੋਕਲ ਜੋ ਜੀ ਹਾਂ 888-188 ਸਾਂ ਨੰਬਰ ਉਹਨਾਂ ਤੇ ਮੈਸੇਜ ਮੋਕਲ ਜੋ ਉਹਨੇ ਮੈਸੇਜਸ ਸ਼ਾਮਿਲ ਕਰਨਾ ਸੀ ਐ 2 ਕਲਾਕ ਮੈਂ ਹੁਣ ਜੋ ਕਾਲਸ ਵੀ ਸ਼ਾਮਿਲ ਕਰਨਾ ਸੀ ਤਾਂ ਪਹਿਲਾਂ ਥਾ ਸਾਜ਼ ਅਹਰੀ ਸੁਰੀਲੇ ਆਵਾਜ਼ ਰਾਂ ਜੇ ਆਵਾਜ਼ ਕੀ ਬੁੱਧੀ ਯਕੀਨ